0: مجھے اللہ پہ بہت زیادہ امید ہے انشاءاللہ میرا بھائی واپس آئے گا.
1: Currently, more people than ever are on the move worldwide in search of a better life.
2: ਉਹਨੇ ਬਸ ਇਹ ਸੋਚਿਆ ਸੀ ਕਿ ਮੇਰੇ ਘਰ ਦੇ ਹਾਲਾਤ ਠੀਕ ਹੋ ਜਾਣ, ਇਹ ਸੋਚਦਾ ਸੀ. ਅਤੇ ਮੈਂ ਉਹਨੂੰ ਕਿਹਾ ਵੀ ਸੀ ਕਿ ਮੈਂ ਘਰ ਦੇ ਹਾਲਾਤ ਠੀਕ ਕਰਨੇ ਹੁਣ ਤਾਂ ਘਰ ਰਹਿ ਕੇ ਵੀ ਹੋ ਸਕਦੇ ਨੇ, ਤਾਂ ਪੁੱਠੇ ਰਸਤੇ ਨਾ ਜਾ. ਤੂੰ ਨਹੀਂ ਸੀ ਮੰਨਦਾ ਕਿਸੇ ਦੀ ਗੱਲ.
1: ਫਾਈਂਡ ਆਊਟ ਅਬਾਊਟ ਰਬੀਨਾ ਸਟੋਰੀ. ਇਨਫੋ ਮਾਈਗ੍ਰੈਂਟਸ, ਰਿਲਾਇਬਲ ਨਿਊਜ਼ ਫੋਰ ਮਾਈਗ੍ਰੈਂਟਸ, ਵੇਅਰਐਵਰ ਦੇ ਮੇ ਬੀ.
3: Autocrats are getting more powerful every day. That means more censorship, more surveillance, and less freedom to speak your mind. News Focus checks it out in detail, independent and uncensored. Find out what's behind the headlines. Watch News Focus, only on DW.
4: When headlines get louder,
5: we go deeper.
6: Say hello to Berlin Briefing,
7: your guide to Germany's impact on the world.
8: Between East and West, autocrats and democrats, Germany's whole system is under stress.
9: Politics, power plays,
6: pressure from all sides.
8: And the world around Germany is getting more dangerous.
6: Is democracy glitching? Too much noise, too little clarity?
4: We decode what it means for you.
7: From Berlin to right where you are.
6: It's all in Berlin Briefing on YouTube and wherever you get your podcasts.
10: This is DW News. These are our main stories. At least one person has been killed after a chemical tank imploded at a paper factory in the US state of Washington. The tank holding a corrosive substance ruptured, causing burns and inhalation injuries. Officials described it